0: ਅੱਗੇ ਕੀ ਕਹਿੰਦੀ ਹੈ ਮੈਨੂੰ ਕਹੇ ਤੇਰੇ ਪਿਓ ਤੋਂ ਮਰੂਤੀ ਸਰੀਏ
1: ਅੱਛਾ
0: ਉਹ ਵੀ ਡੇਢ ਮਹੀਨੇ ਤੋਂ ਖਰਾਬ ਖੜੀ ਹੈ
1: ਉਹ ਖਰਾਬ ਨਹੀਂ
0: ਉਹਦੀ ਤਾਂ ਕਦਰ ਕੋਟੀ ਵੀ ਨਾ ਪਾਈ ਵੇ ਜੱਟੀ ਨੇ ਜੋ ਐਵੇਂ ਅੰਗਰੇਜ਼ੀ ਕਰੀ ਹੈ
1: ਉਹ ਕੀ ਬਾਤ ਹੈ
0: ਮੈਨੂੰ ਕਹੇ ਤੇਰੇ ਪਿਓ